0: You've heard the rest, now stick with the best, Triple Y, the voice of Y.
1: ਸੁਣਦੇ ਹੋ ਟ੍ਰਿਪ ਵਾਈ, ਤੁਹਾਡਾ ਆਪਣਾ ਸਟੇਸ਼ਨ ਤੇ ਆਪਣਾ ਮਿਊਜ਼ਿਕ।